ਦੇਖਾਉ ਯਾਈ ਖੂ ਅਸੀਂ ਮਮਾਂਗੇ ਦੇਕੀ ਮੈਤੇ ਮਾਈਬਸਿੰਗ ਨਾ ਹਿਦਾ ਕੋਈ ਨਾ ਸੀਜ਼ਨ ਰਹੀ ਪਾਂਬੀ ਅਸੀਗੀ ਮਗੁੰਦੀ ਸੰਤਕ ਤਵੀ ਖਾਤਕ ਤਵੀ ਮਨਮ ਨੁੰਸੀ ਲਈ ਥਾਗਤਲੀ ਯਾਂਗੀ ਅਮਸੁੰ ਮਈਗੀ ਸਰੂ ਕਲਹਲੀ

0: ਤਾਂ ਹੰਝਕ ਸ਼ਿਵਾਈ ਸੇ ਸਿਗਲੇ ਨਾ ਤਾਂ ਕਗਸੀ ਦੇ ਸੰਦੋਕ ਜਵਾਬ ਮਤਮ ਇਸੇ ਸਿੰਘ ਲਾਂਥੁਕ ਪੁਲੋਈ ਜਰੇ ਮੱਖਲ ਮਚਲ ਦੀ ਥਰੋਂ ਕਿਆ ਸੰਦੋਕ ਤੁਨੇ ਤਾਂ ਹੰਝਲੀ ਵਸੀ ਆਕਾਸ਼ਵਾਣੀ ਇੰਫਾਗੀ FM ਸੰਗਾਈ ਚੈਨਲ ਦੇ ਗਨੀ ਆਕਾਸ਼ਵਾਣੀ ਇੰਫਾਲ ਹੌਜ਼ਿਗ ਅਮੁਕ ਤਾਵੀਰ ਸੇ ਮੰਗਲੀ ਬਾਗ ਦਾ ਅਈ ਇਰੇ ਬਾਗ ਇਰਮ ਦਮ ਥੋਰਮ ਲਾਂਥੁਕ ਪੀ ਗਦਬਾ ਯੁਮ ਨਾਮ ਬਬਲੂ ਥੋਰਮ ਪੁਥੁਕ ਪੀ ਨੋਂ ਥੋਂ ਬਮ ਰੋਮਾ ਤਾਵੀਰ ਸੇ ਮੰਗਲੀ ਬਾਗ ਦਾ ਅਈ ਇਰੇ ਬਾਗ ਇਰਮ ਦਮ
1: ਹੌਜ਼ਿਗ ਤਾਵੀਰ ਸੇ ਨੋਂ ਥੋਂ ਬਮ ਰੋਮਾ ਪੁਥੁਕ ਪਾ ਮੰਗਲੇ ਬਾਗ ਦਾ ਅਈ ਇਰੇ ਬਾਗ ਇਰਮ ਦਮ ਥੋਰਮ ਲਾਂਥੁਕ ਪੀ ਰਿਬਾ ਯੁਮ ਨਾਮ ਬਬਲੂ